ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਪੋਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ। ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ। ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸਹੁ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

0: ਕੀ ਗੱਲ ਹੈ ਭੈਣਾ, ਤੁਸੀਂ ਨੀ ਕਿਹਾ ਦਿੱਤਾ?
1: ਅਸੀਂ ਕਿਸ ਤਰ੍ਹਾਂ ਜਾਂਦੇ? ਸੋਚਦੇ ਹਾਂ ਪਹਿਲੇ ਪੁੱਛ ਲਿਆ ਹੁੰਦਾ।
0: ਕੀ ਪੁੱਛਣਾ ਸੀ?
1: ਸਾਰੇ ਮੁਸਾਫਰਾਂ ਨੇ ਤੁਹਾਡੀ ਸੇਵਾ ਚ ਕੁਛ ਨਾ ਕੁਛ ਭੇਟ ਕੀਤਾ, ਪਰ ਅਸੀਂ ਸਾਡੇ ਕੋਲ ਨਾ ਦਿਲ ਚੋਲ, ਨਾ ਧਰਮ, ਨਾ ਤਮੜਾ।
0: ਉਹ ਚਲੀਏ ਭੈਣੇ, ਮੈਂ ਕੋਈ ਕੰਮ ਕਮਾਈਆਂ ਲਈ ਤਾਂ ਨਹੀਂ ਕਰਦਾ। ਮੈਂ ਤਾਂ ਗੁਰੂ ਦੇ ਦਰਸ਼ਨਾਂ ਨੂੰ ਆਈਆਂ ਸੰਗਤਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰ ਰਿਹਾ।
1: ਫਿਰ ਵੀ ਤੁਹਾਡੀਆਂ ਲੋੜਾਂ?
0: ਮੇਰੀਆਂ ਲੋੜਾਂ? ਮੇਰੀਆਂ ਲੋੜਾਂ ਤਾਂ ਖੁਦਾਵੰਦ ਪੂਰੀਆਂ ਕਰਦਾ, ਤੇ ਹੋਰ ਮੈਨੂੰ ਚਾਹੀਦਾ ਵੀ ਕੀ? ਜੋ ਕੁਛ ਮੈਨੂੰ ਲੋਕ ਦੇ ਜਾਂਦੇ ਨੇ ਜਾ ਕੇ ਗੁਰੂ ਦੇ ਦਰਬਾਰ ਚ ਚੜਾ ਦਿੰਦਾ, ਦਿਨ ਵੇਲੇ ਬੇੜੀ ਚੁਰਾਨਾ ਤੇ ਰਾਤੀ ਲੰਗਰ ਚੋਂ ਢਿੱਡ ਭਰ ਕੇ ਬਾਹਰ ਥੜੇ ਦੱਸੋ ਜਾਂਦਾ। ਮੈਂ ਉਗਨ ਹਾਰਾ ਕੋਗਨ ਪੱਲੇ ਨਾਲ
1: ਤੁਹਾਨੂੰ ਤੁਸੀਂ
0: ਤਾਲੇ ਤੇ ਮੈਂ ਨਹੀਂ ਪੈਣਾ। ਤਾਲੇ ਤੋਂ ਗੁਰੂ ਮਹਾਰਾਜ ਜਿਹੜਾ ਸਭ ਨੂੰ ਆਪਣੀ ਮਿੱਠੀ ਬਾਣੀ ਦਾ ਅੰਮ੍ਰਿਤ ਪਿਲਾਉਂਦਾ ਹੈ, ਉਹਦੇ ਦਰ ਤੇ ਜਾਓਗੇ ਤੇ ਉਹਨੂੰ ਕਹਿਣਾ ਜਿਹਨੇ ਸਾਨੂੰ ਇਹ ਸਾਗਰ ਪਾਰ ਕਰਾਇਆ, ਉਸ ਔਗਨ ਹਾਰੇ ਨੂੰ ਇਸ ਪਾਉ ਸਾਗਰ ਤੋਂ ਪਾਰ ਉਤਾਰੋ।

ਆਪਣੇ ਸਹਿ ਦੇ ਨਾਲ ਆਪਣੇ ਪ੍ਰਭੂ ਦੇ ਨਾਲ ਰਥੇ ਗਏ ਭਾਵ ਜਿਨ੍ਹਾਂ ਨੇ ਆਪਣਾ ਮਨ ਆਪਣੇ ਸਾਹਿਬ ਦੇ ਨਾਲ ਜੋੜ ਲਿਆ ਉਹ ਸਾਰਿਆਂ ਨੂੰ ਚੰਗੇ ਲੱਗਦੇ ਨੇ ਕਿਉਂ ਜੋ ਹਰ ਕਾ ਪਿਆਰਾ ਸੁਸ

ਉਹਨਾਂ ਦਾ ਜੀਵਨ ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋ ਜਾਂਦਾ ਹੈ। ਕਿਉਂਕਿ ਸਾਹਿਬ ਜੀ ਬਿਆਨ ਕਰਦੇ ਹਨ, ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਹਨਾਂ ਨੂੰ ਦੁਨੀਆਂ ਦੇ ਝੂਠੇ ਰਸਾਂ ਦਾ ਫਿਰ ਮੁਤਾਜ ਨਹੀਂ ਹੋਣਾ ਪੈਂਦਾ। ਆਓ ਵਿਚਾਰ ਕਰੀਏ, ਜੋ ਇਸ ਸ਼ਬਦ ਦੀ ਭਾਵਨਾ ਹੈ, ਜੋ ਇਸ ਸ਼ਬਦ ਵਿੱਚ ਪਿਆਰ ਹੈ, ਉਸ ਪਿਆਰ ਵੱਲ ਆਪਾਂ ਆਪਣਾ ਮਨ ਜੋੜੀ ਰੱਖਣਾ ਹੈ। ਔਰ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਦੇ ਮਨ ਦੀ ਤੜਫ ਕਿਸ ਤਰ੍ਹਾਂ ਦੂਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਹਨਾਂ ਨੂੰ

ਰਾਜਪੂਤੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੇ। ਇਹ ਨਨਕਾਣਾ ਸਾਹਿਬ ਰਾਜਪੂਤ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ। ਰਾਜਪੂਤ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਬੈਠੇ ਹੋਏ, ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਕਹਿ ਰਹੇ ਨੇ, ਮੇਰੇ ਨਾਨਕ ਦਾ ਜਨਮ ਦਿਨ ਆ ਰਿਹਾ, ਮੇਰੇ ਨਾਨਕ ਦੀ ਵਰੇ ਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅੱਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਘਰ ਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ, ਅਥਰੂ ਕੇਰਦੇ ਹਾਂ ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆਂ ਕਹਿੰਦਿਆਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ, ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਆਪਣੀ ਧਰਮ ਸੁਪਤਨੀ, ਤ੍ਰਿਪਤਾ ਆਓ ਦੇਖ ਮੇਰੀ ਲਾਡਲੀ ਧੀ, ਮੇਰੇ ਨਾਨਕ ਦੀ ਵੱਡੀ ਭੈਣ ਨਾਨਕੀ ਆ ਰਹੀ ਹੈ, ਨਾਨਕੀ ਨੇ ਪਹਿਲਾਂ ਪਹਿਚਾਣਿਆ ਸੀ, ਨਾਨਕੀ ਨੇ ਹੀ ਸਾਨੂੰ ਕਿਹਾ ਸੀ ਕਿ ਇਹ ਅਰਸ਼ਾਂ ਤੋਂ ਆਇਆ ਹੈ, ਇਸ ਨੂੰ ਪੁੱਤਰ ਨਾ ਸਮਝੋ, ਇਹ ਆਪ ਆਇਆ ਹੈ। ਤ੍ਰਿਪਤਾ ਉਹ ਦੇਖ ਨਾਨਕੀ ਆ ਰਹੀ ਹੈ, ਤੇ ਮੈਨੂੰ ਜਾਪਦਾ ਜੇ ਨਾਨਕ ਦੀ ਪਿਆਰੀ ਭੈਣ ਆ ਰਹੀ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ।
ਮਹਿਤਾ ਕਾਲੂ ਜੀ ਉੱਠ ਕੇ ਖੜੇ ਹੋ ਗਏ। ਬੇਬੇ ਨਾਨਕੀ ਔਰ ਨਾਲ ਉਹਨਾਂ ਦੇ ਪਤੀ ਜੈ ਰਾਮ ਜੀ ਉਹ ਵੀ ਆ ਰਹੇ ਨੇ। ਬੇਬੇ ਨਾਨਕੀ ਵਿਹੜੇ ਵਿੱਚ ਦਾਖਲ ਹੋਏ ਔਰ ਭੱਜ ਕੇ ਆਪਣੇ ਪਿਤਾ ਮਹਿਤਾ ਕਾਲੂ ਦੀ ਗੱਲ ਲੱਗੇ। ਅੱਖਾਂ ਵਿੱਚ ਅੱਥਰੂ ਪੈ ਵਗਦੇ ਨੇ ਤੇ ਕਹਿਣ ਲੱਗੇ, ਪਿਤਾ ਜੀ ਮੇਰਾ ਵੀਰ ਨਹੀਂ ਆਇਆ। ਮਹਿਤਾ ਕਾਲੂ ਜੀ ਕਹਿਣ ਲੱਗੇ, ਧੀਏ ਅਸਾਂ ਤਾਂ ਇਹ ਸੋਚਿਆ ਕਿ ਜੇ ਤੂੰ ਆਈ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ। ਇਤਨੇ ਨੂੰ ਭਾਈ ਅਜੈ ਰਾਮ ਜੀ ਵੀ ਅੰਦਰ ਆਏ। ਮਹਿਤਾ ਕਾਲੂ ਜੀ ਕਹਿਣ ਲੱਗੇ, ਧੀਏ ਜਾ ਆਪਣੀ ਮਾਂ ਨੂੰ ਮਿਲ, ਉਹਨੂੰ ਵੀ ਦਿਲਾਸਾ ਦੇ ਜਿਹਦੀਆਂ ਅੱਖਾਂ ਵਿੱਚੋਂ ਤੇ ਹੁਣ ਅੱਥਰੂ ਵੀ

ਜੈਰਾ ਇਹ ਜੰਗਲ ਵਿੱਚ ਦਰਖਤ ਦੇ ਥੱਲੇ ਬੈਠ ਕੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੀੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਆਵੇ। ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ। ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚੱਲੀ, ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਮਾਉ ਜਿਉਂ ਛਾਲਾ ਕਿਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕਿ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ। ਉਹ ਚੋਲਾ ਹੱਥਾਂ ਵਿੱਚ ਫੜੇ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਿਆ, ਲਿਆ ਮੈਨੂੰ ਚੋਲਾ ਪੁਆ, ਤੇ ਆਪ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਹੱਥ ਰੂਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ
इकट्ठे बैठे कीर्तन पै करदे ने गुरु नानक दी याद विच ते नाले अरदासां पै करदे ने।

ਕੇ ਨਾ ਪੈਣ, ਤੁਸੀਂ ਵੱਡੇ ਹੋ ਪੈਣਾ, ਭਰਾਵਾਂ ਦੇ ਪੈਰਾਂ ਤੇ ਮੱਥਾ ਟੇਕਣ ਇਹ ਨਹੀਂ ਹੋ ਸਕਦਾ। ਸਤਸੰਗ, ਇਹ ਇਤਿਹਾਸ, ਇਹ ਕਥਾ ਕਹਾਣੀਆਂ ਸੁਣਾਉਣ ਦਾ ਇੱਕ ਮਕਸਦ ਹੈ। ਇਹ ਕਥਾ ਕਹਾਣੀਆਂ ਬਾਣੀ ਤਾਂ ਸੁਣਾਈ ਜਾਂਦੀ ਹੈ ਤਾਂ ਕਿ ਸਾਡੇ ਮਨਾਂ ਵਿੱਚ, ਸਾਡੇ ਹਿਰਦੇ ਵਿੱਚ ਪਿਆਰ ਹੋਵੇ। ਜੇ ਸਾਡੇ ਹਿਰਦੇ ਵਿੱਚ ਪਿਆਰ ਹੋਵੇਗਾ, ਸਾਡੇ ਘਰ ਵਿੱਚ ਵੀ ਪਿਆਰ ਹੋਵੇਗਾ। ਜਿਹਦੇ ਹਿਰਦੇ ਵਿੱਚ ਪਿਆਰ ਨਹੀਂ, ਜਿਹਦੇ ਦਿਲ ਵਿੱਚ ਪਿਆਰ ਨਹੀਂ, ਉਹ ਕਿਸੇ ਨੂੰ ਕੀ ਪਿਆਰ ਦੇਵੇਗਾ? ਚੰਗਾ ਇਨਸਾਨ ਬਣਨ ਵਾਸਤੇ ਚੰਗਾ ਪਿਤਾ ਬਣਨਾ ਜ਼ਰੂਰੀ ਹੈ, ਚੰਗਾ ਪਤੀ ਬਣਨਾ ਜ਼ਰੂਰੀ ਹੈ, ਚੰਗਾ ਪੁੱਤਰ ਬਣਨਾ ਜ਼ਰੂਰੀ ਹੈ, ਚੰਗਾ ਭਰਾ, ਚੰਗਾ ਸੱਜਣ ਮਿੱਤਰ, ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ। ਜਿਹੜਾ ਚੰਗਾ ਪਤੀ ਨਾ ਬਣ ਸਕਿਆ, ਚੰਗਾ ਪਿਤਾ ਨਾ ਬਣ ਸਕਿਆ, ਜਿਹੜਾ ਚੰਗਾ ਪੁੱਤਰ ਨਾ ਬਣ ਸਕਿਆ, ਜਿਹੜਾ ਚੰਗਾ ਭਰਾ, ਚੰਗਾ ਸੱਜਣ ਮਿੱਤਰ, ਚੰਗਾ ਸ਼ਹਿਰੀ ਨਾ ਬਣ ਸਕਿਆ, ਸਾਧ ਸੰਗਤ, ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ। ਉਹ ਨਾ ਸਿੱਖ ਹੋ ਸਕਦਾ, ਉਹ ਨਾ ਮੁਸਲਮਾਨ, ਨਾ ਹਿੰਦੂ, ਨਾ ਈਸਾਈ, ਉਹ ਕਿਸੇ ਗਿਣਤੀ ਵਿੱਚ ਨਹੀਂ, ਕਿਉਂਕਿ ਪਰਮੇਸ਼ਵਰ ਨੇ ਇਨਸਾਨ

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਇ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਨ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ ਅਸਲ ਵਿੱਚ ਧਰਮੀ ਵੀ ਉਹੀ ਨੇ, ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਹੇ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈਣ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ੍ਹ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ। ਪੰਜ ਸਾਲ ਦਾ ਧਰੂ ਤੁਰ ਪਿਆ ਬੰਦਗੀ ਕਰਨ,

में ओ रस अमृत हर कना मन तन हृदय सिमर हरे।

بس کے از صحبت بزرگان شد ججم چشم مغیر چشم مغیر از مال شبان

ਆਪਣੇ ਸੁਲਹ ਕੁਲ ਬਾਣ ਰਹੇ ਕਥਨ ਕਰਦੇ ਹਨ। ਤੂੰ ਬੇਅੰਤ, ਤੂੰ ਕਿਉਂ ਬੇਅੰਤ ਹੈ? ਇਸ ਨੇ ਪ੍ਰਥਾਏ ਨੌਵੇਂ ਪਾਤਸ਼ਾਹ ਜੀ ਨੇ ਵੀ ਕਥਨ ਕੀਤਾ, ਹਰ ਕੀਗਤ ਨਾ ਹੀ ਕਉ ਜਾਣੇ, ਜੋਗੀ ਜਤੀ ਤਪੀ ਪਛਾਰੀ ਅਰ ਬਹਲੋਕ ਸਿਆਣੇ। ਤੂੰ ਬੇਅੰਤ ਕੋ ਵਿਰਲਾ ਜਾਣੇ, ਕੋ ਵਿਰਲਾ ਜਾਣੇ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹ ਕਲੰਦਰ ਮੇ ਸ਼ਬਦ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹ ਕਲੰਦਰ ਮੇ ਸ਼ਬਦ, ਰੰਗ ਹਾਏ ਮੁਖਤਲਿਫ ਦਾਰਿਦ ਬੁਤੇ ਅਜਾਰੇ ਮਾ। ਤੂੰ ਬੇਅੰਤ ਆਪਣੀ ਮਾਇਆ ਆਪ ਸਾਰੀ, ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇਰੇ ਨਿਆ। ਤੂੰ ਬੇਅੰਤ ਬ੍ਰਹਮਾ ਨ ਜਾਣੇ ਅੰਤ, ਅੰਤ ਨ ਪਾਵਤ ਦੇਵ ਸਭੇ, ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਤੂੰ ਬੇਅੰਤ ਅਤ ਊਚਾ ਤਾਂ ਕਾ ਦਰਬਾਰਾ,

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।

ਘਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਹਾਵੰਦਾ ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋ ਮਿਟਾ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ।

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਵਾ ਅੱਲਾ ਦੀ ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਜੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ, ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ, ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ ਨੇ। ਹੈਰਾਨ ਹੋਇਆ, ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ, ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ, ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ, ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਪਾਨਾ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ

0: You are listening to SeekNet Radio, broadcasting live for Bani Kirtan 24 hours a day from around the world.
1: ਰਾਗ ਕਦਾਰਾ ਮਹੱਲਾ ਪੰਜਵਾਂ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਸਰਨੀ ਆਇਓ ਨਾਮ ਨਿਧਾਨ

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ

ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ ਤਾਂ ਜੋ ਸਦਾ ਦਾ ਜੀਵਨ ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ, ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਸ ਗੁਰਸਿੱਖ ਨੂੰ।

ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਦੇ ਕਲਿਆਣ ਕਰਤਾ ਮਨੁੱਖਤਾ ਦੇ ਹਾਮੀ ਦੁਖੀਆਂ ਅਤੇ ਗਰੀਬਾਂ ਨੂੰ ਹਿਕੜੀ ਨਾਲ ਲਾਉਣ ਵਾਲੇ ਸੰਸਾਰ ਦੀ ਕਲਿਆਣ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸੋਰਠ ਮਹਿਲਾ ਪਹਿਲਾ ਵਿੱਚ ਕਿਰਪਾ ਕਰਦੇ ਨੇ।

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜ੍ਹਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਹੈ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਹਾਂ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਹੈ ਉਹਨਾਂ ਵਿੱਚ ਜੀਵ ਆਤਮਾ ਹੈ,

रोज पढ़ते हैं। राती रुती थिती वार पौन पानी अग्नि पाताल तिस विच धरती थाप रखी धर्मशाल। यह धरती मालक ने धर्मशाल बनाई, धर्मशाल उन्हें कहने जिथे धर्म कमाया जाए, धर्म की गल चले। धर्मशाल ओनू भी कहते ने जिथे रात की रात रह के अगे तुर जाना हो। यह धरती दोवां तरह नाल धर्मशाल है। इथे असी धर्म कमाउण आए, धर्मी होण आए हैं। मनुख जन्म मिले है तो धर्मी होना है, पर नहीं साडे कोल तां गलती हो गई, पसारे पा के बह गए। महाराज कहंदे ने तां उस तरह गल है जिवें कोई चरवाहा पशु चराउण वाला अपना इजड़ लै के किसे चरागाह विच किसे ऐसे थां ते जिथे पशुआं नूं चारा सौखा मिल सके उथे लै के आया। पशु चर रहे ने, पशु घाह चर जाणगे, रज जाणगे, मोड़ के टिकाणे ते लै जाणा। चट घड़ी की खेड है, कुछ घंटिया की गल है, लेकिन चरवाहे ने उन्हां घंटिया वास्ते उस जगह ते मल मार ली, उथे पसारा करना शुरू करता, पकड़ करके बैठ गए। बल्कि इथों तक भी कई बार कहिंदा है मेरी चरागाह है, मेरे पशुआं दे चरण की थां है। हालांकि ना पशु ओहदे, ना धरती ओहदी, ना मलकीयत ओहदी, बिल्कुल एवें बंदे नाल होया। धरती ते आया सी, जीवन मिलिया सी धर्म कमाउण वास्ते ते आ के तुर जाण वास्ते, मरे तां पकड़ करके बैठ गए। धर्मशाल नूं घर बना के बह गए, पसारा पा के बह गए। महाराज कहते ने जैसे गोयल गोयली तैसे संसारा, कूड़ कमाव है आदमी बंद है घर बारा। ऐसा ना समझना कि जो कुछ संसार की उसारी है ये रोक दिती जाए, कंस्ट्रक्शन रुक जाए, ऐसा नहीं है। संकेत सतगुरु का, क्योंकि गुरु घर विच तां आप बड़िया बड़िया वड्डियां उसारियां हुई हैं। और साहब गुरु तेग बहादुर सच्चे पातशाह दे कोल एक साईं लोक ने प्रश्न भी कीता सी, कहन लगा महाराज की फकीरी ते की ये उसारियां, किले कोट नगर बड़ा लंबा चौड़ा पसारा है। महाराज ने क्या उरे हो, नेड़े हो जरा। सिर ते हथ रखता साहबा ने, महाराज ने सिर ते हथ रखिया, एकदम की वेखदा है किसे स्वर्ग लोक च पहुंच गया, किसे बहिष्ट च जा पहुंचे। लेकिन देखिया उस स्वर्ग विच, उस स्वर्गी वातावरण विच कुछ रूहां कुछ आत्मावां ऐसियां भी ने, कुछ स्पिरिट्स ऐसियां भी ने जिन्हां नूं उचेचा सुख उचेचा आराम ते उचेचा सहूलतां दित्तियां जा रहियां ने। पंगूड़ियां विच पै के झूट रहे ने, हैरान हो गया, पुछदा है ये की। पंगूड़े विच झूटदी मौज माणदी एक आत्मा नूं पुछदा है, कहिंदा है ऐसा केड़ा पुन तू कीता है, स्वर्ग स्वर्ग विच होर महास्वर्ग, सुखां दे वातावरण विच होर वधेरे सुख, ये तैनूं किस पुन करके मिले। वह आत्मा कहिंदी, वह रूह कहिंदी, वह कहिंदी साईं लोका मैं शेर दी जूनी छड के आया। कमाल है, शेर नूं स्वर्ग, शेर दी आत्मा नूं, शेर दी रूह नूं स्वर्ग, ते ओह भी परम सुख वाला। कहिंदा कारण है शेर सा बुढ़ा हो गया, अपनी कगार तो बाहर निकलिया शिकार करन, पर कमजोर शरीर करके कोई शिकार नहीं मिलिया, भुखदा मारिया भटकदा फिर रहा सी। उत्तों अचानक घटा आ गई, मैं पिछा नूं परतिया, पर वो घटा पहला वरनी शुरू हुई, फिर गड़े पैन लग पे, बर्फ दे गोले डिगने शुरू हो गए। मैं बहुत तेजी नाल वधिया अपने कुरने वाल अपनी कगार वाल, लेकिन इन्हां गड़िया की मार तो बचन वास्ते दो मनुख उस कगार दे विच ही आसरा लेख लोते सन।
ਜਿਸ ਵੇਲੇ ਮੈਂ ਆਪਣੇ ਘੁਰਨੇ ਦੇ ਆਪਣੇ ਕਗਾਰ ਦੇ ਮੂੰਹ ਕੋਲ ਆਇਆ, ਮੈਨੂੰ ਅੰਦਰੋਂ ਗੱਲਾਂ ਕਰਨ ਦੀ ਆਵਾਜ਼ ਆਈ। ਇੱਕ ਬੰਦਾ ਦੂਜੇ ਨੂੰ ਕਹਿ ਰਿਹਾ ਸੀ, ਕਹਿੰਦਾ ਜਿੱਥੇ ਆਪਾਂ ਆ ਗਏ ਹਾਂ ਨਾ, ਮੀਂਹ ਤੋਂ ਡਰਦੇ, ਗੜਿਆਂ ਦੀ ਮਾਰ ਤੋਂ ਬਚਦੇ, ਇਹ ਤਾਂ ਸ਼ੇਰ ਦੀ ਕਗਾਰ ਹੈ, ਸ਼ੇਰ ਦਾ ਘੁਰਨਾ ਉਹਦੇ ਰਹਿਣ ਦੀ ਥਾਂ ਹੈ, ਤੇ ਜੇ ਹੁਣੇ ਇਸੇ ਮੀਂਹ ਤੋਂ ਭਜਾਇਆ ਆ, ਸ਼ੇਰ ਆ ਜਾਵੇ ਤੇ ਖਾ ਜਾਏਗਾ ਆਪਾਂ ਨੂੰ। ਤੇ ਦੂਜਾ ਕਹਿੰਦਾ ਸ਼ੇਰ, ਇਹ ਸ਼ੇਰ ਦੀ ਕਗਾਰ ਹੈ, ਸ਼ੇਰ ਨੂੰ ਤਾਂ ਵੇਖ ਕੇ ਹੀ ਮਰ ਜਾਂਗਾ ਮੈਂ। ਸ਼ੇਰ ਕਹਿੰਦਾ ਮੈਂ ਸੁਣਿਆ ਸੁਣਿਆ ਤੇ ਮੇਰੇ ਮਨ ਵਿੱਚ ਆਇਆ, ਮਰ ਤਾਂ ਰਹੀ, ਅੱਜ ਨਹੀਂ ਤੇ ਕੱਲ ਨੂੰ ਸਰੀਰ ਤਾਂ ਖਤਮ ਹੁੰਦਾ ਹੀ ਪਿਆ, ਸਾਰੀ ਉਮਰ ਜੀਵਾਂ ਨੂੰ ਮਾਰਿਆ, ਖਾਧਾ ਤੇ ਸਰੀਰ ਨੂੰ ਚਲਾਇਆ, ਤੇ ਹੁਣ ਤਾਂ ਇਹ ਸਰੀਰ ਅੱਜ ਕੱਲ ਜਵਾਬ ਦਿੰਦਾ ਹੀ ਪਿਆ, ਇਹਨਾਂ ਗੜਿਆਂ ਦੀ ਮਾਰ ਨਾਲ ਉਂਝ ਹੀ ਬੜਾ ਸਿੱਥਲ ਹੋ ਗਿਆ, ਰੁਕ ਗਏ ਮੇਰੇ ਪੈਰ, ਕਗਾਰ ਦੇ ਅੰਦਰ ਜਾਣ ਤੋਂ ਮੈਂ ਰੁਕ ਗਿਆ। ਤੇ ਜੇ ਮੈਂ ਅੰਦਰ ਗਿਆ, ਜੇ ਤਾਂ ਮੈਨੂੰ ਵੇਖ ਕੇ ਜਿਵੇਂ ਉਹ ਕਹਿੰਦਾ ਹੈ ਕਿ ਮਰ ਜਾਵਾਂਗਾ, ਜੇ ਮਰ ਹੀ ਗਿਆ, ਬੇਹੋਸ਼ ਹੋ ਗਿਆ, ਭੁੱਖ ਤਾਂ ਲੱਗੀ, ਸ਼ਿਕਾਰ ਦੀ ਲੋੜ ਤਾਂ ਹੈ, ਪਰ ਕੌਣ ਮੇਰੀ ਕਗਾਰ ਦੇ ਤਾਂ ਨੇੜੇ ਕੋਈ ਨਹੀਂ ਆਉਂਦਾ, ਮੇਰੇ ਘੁਰਨੇ ਤਾਂ ਨੇੜੇ ਕੋਈ ਜਾਨਵਰ ਨਹੀਂ ਫਟਕਦਾ, ਇਹ ਬੰਦੇ ਕਿਸ ਤਰ੍ਹਾਂ ਆ ਗਏ ਨੇ, ਚਲੋ ਆ ਹੀ ਗਏ ਨੇ ਤੇ ਘਰ ਆਇਆਂ ਨੂੰ ਮਾਰੀਦਾ ਥੋੜਾ, ਜਿਹੜੇ ਆ ਹੀ ਗਏ ਨੇ, ਜੇ ਹੁਣ ਮੈਂ ਅੰਦਰ ਵੜਿਆ ਤੇ ਇਹ ਨਾ ਹੀ ਬੇਹੋਸ਼ ਹੋਇਆ, ਨਾ ਹੀ ਮਰਿਆ, ਭੱਜ ਹੀ ਗਏ ਬਾਹਰ, ਤੇ ਬਾਹਰ ਨਿਕਲੇ ਤੇ ਗੜਿਆਂ ਦੀ ਮਾਰ ਥੱਲੇ ਆ ਕੇ ਮਰ ਗਏ, ਤਾਂ ਵੀ ਮਾੜਾ ਹੋਵੇ, ਚਲੋ ਇਹ ਜਿਉਂਦੇ ਰਹਿਣ, ਇਹ ਆ ਗਏ ਨੇ ਬਚ ਜਾਏ, ਮੈਂ ਜੇ ਜਿਉਂਦਾ ਰਹਿ ਗਿਆ ਤੇ ਰਹਿ ਗਿਆ, ਨਹੀਂ ਤਾਂ ਮਰ ਹੀ ਜਾਵਾਂਗਾ। ਉਹ ਆਤਮਾ, ਸ਼ੇਰ ਦੀ ਆਤਮਾ ਕਹਿੰਦੀ ਮੈਂ ਬਾਹਰ ਬੈਠ ਗਿਆ, ਗੜੇ ਪੈਂਦੇ ਰਹੇ ਮੇਰੇ ਸਿਰ ਚ, ਮੈਂ ਜ਼ਖਮੀ ਹੁੰਦਾ ਚਲਾ ਗਿਆ ਤੇ ਅਖੀਰ ਠੰਡ ਨਾਲ ਮੈਂ ਮਰ ਗਿਆ। ਉਸ ਦੇ ਪੁੰਨ ਦੇ ਬਦਲੇ ਮੈਨੂੰ ਇਹ ਸਵਰਗ, ਔਰ ਸਵਰਗ ਵਿੱਚ ਇਹ ਪਰਮ ਸੁੱਖ ਮਿਲਿਆ ਹੈ ਕਿ ਮੈਂ ਆਪਣੇ ਘੁਰਨੇ ਵਿੱਚ ਦੋ ਬੰਦਿਆਂ ਨੂੰ ਸ਼ਰਨ ਦਿੱਤੀ, ਉਹਨਾਂ ਨੂੰ ਜਿਉਂਦੇ ਰਹਿਣ ਦਿੱਤਾ, ਉਹਨਾਂ ਨੂੰ ਟਿਕੇ ਰਹਿਣ ਦਿੱਤਾ, ਉਹਨਾਂ ਨੂੰ ਆਸਰਾ ਮਿਲਿਆ ਮੇਰੇ ਕਗਾਰ ਵਿੱਚ। ਮਹਾਰਾਜ ਨੇ ਸਾਈਂ ਲੋਕ ਦੇ ਸਿਰ ਤੋਂ ਹੱਥ ਚੁੱਕ ਲਿਆ, ਫਕੀਰ ਨੇ ਅੱਖਾਂ ਖੋਲੀਆਂ, ਕਹਿੰਦਾ ਮਹਾਰਾਜ ਇਹ ਕੀ? ਸ਼ਬ ਕਹਿੰਦੇ ਨੇ ਕੀ? ਕਹਿੰਦਾ ਜੀ ਸਵਰਗ ਵੇਖਿਆ, ਸਵਰਗ ਵਿੱਚ ਆਤਮਾਵਾਂ ਨੂੰ ਵਡੇਰਾ ਸੁੱਖ ਮਿਲਦਾ ਵੇਖਿਆ, ਔਰ ਇੱਕ ਸ਼ੇਰ ਦੀ ਆਤਮਾ ਨੂੰ ਵੱਡਾ ਸੁੱਖ ਮਾਣਦਿਆਂ ਵੇਖਿਆ। ਮਹਾਰਾਜ ਕਹਿਣ ਲੱਗੇ ਕਿਸ ਗੱਲੋਂ? ਕਿ ਉਹਨੇ ਆਪਣੀ ਕਗਾਰ ਵਿੱਚ ਦੋ ਰਾਹ ਜਾਂਦੇ ਬੰਦਿਆਂ ਨੂੰ ਆਸਰਾ ਲਈ ਬੈਠਿਆਂ ਨੂੰ ਆਸਰਾ ਲਈ ਰਹਿਣ ਦਿੱਤਾ ਸੀ, ਬਸ ਇੰਨੀ ਗੱਲ। ਮਹਾਰਾਜ ਕਹਿਣ ਲੱਗੇ ਫਿਰ ਅਸੀਂ ਜੇ ਕੁਝ ਬਣਾ ਜਾਈਏ ਤੇ ਮਗਰਲਿਆਂ ਦੇ ਕੰਮ ਆਵੇ, ਕੁਝ ਲੋਕਾਂ ਨੂੰ ਆਸਰਾ ਮਿਲ ਜਾਏ, ਲੋਕਾਂ ਨੂੰ ਬਹਿਣ ਜੋਗੀ ਛੱਤ ਮਿਲ ਜਾਏ, ਰਹਿਣ ਜੋਗਾ ਟਿਕਾਣਾ ਮਿਲ ਜਾਏ, ਰਾਹ ਜਾਂਦੇ ਰਾਹੀਆਂ ਨੂੰ ਸੁੱਖ ਦਾ ਥਾਂ ਮਿਲ ਜਾਏ, ਤੇ ਕੀ ਗੁਨਾਹ ਹੈ? ਭਲਿਆਂ ਲੋਕਾਂ ਇਹ ਅਸੀਂ ਆਪਣੇ ਵਾਸਤੇ ਨਹੀਂ ਬਣਾ, ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਆਪਣੇ ਵਾਸਤੇ ਨੇ, ਬਸ ਇੰਨਾ ਹੀ ਫਰਕ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸਾਰਦੇ ਨੇ, ਕਹਿੰਦਾ ਜੀ ਫਿਰ ਤੁਹਾਡੇ ਪੁੱਤਰਾਂ ਵਾਸਤੇ ਹੋਵੇਗਾ। ਸਾਹਿਬ ਕਲਗੀਧਰ ਪਾਤਸ਼ਾਹ ਕਹਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰਾ ਪੁੱਤਰ ਉਹ ਆਪਣੇ ਘਰ ਆਪੇ ਬਣਾ ਲਏਗਾ, ਉਹਦੇ ਜਨਮ ਦੇ ਘਰ ਹੋਰ, ਉਹਦੇ ਅੰਤਮ ਸਥਾਨ ਹੋਰ, ਤੇ ਫਿਰ ਜੀ ਪੋਤਰਿਆਂ ਵਾਸਤੇ ਵੀ ਤਾਂ ਹੋ ਸਕਦਾ। ਤੇ ਮਹਾਰਾਜ ਕਹਿੰਦੇ ਨਹੀਂ, ਮੇਰੇ ਪੋਤਰਿਆਂ ਦੇ ਵੀ ਟਿਕਾਣੇ ਤੇ ਘਰ ਹੋਰ ਨੇ, ਪਤਾ ਨਹੀਂ ਉਹਨਾਂ ਕਿੱਥੇ ਕਿੱਥੇ ਜਾ ਕੇ ਸਦਾ ਲਈ ਟਿਕ ਜਾਣਾ। ਇਹ ਘਰ ਤਾਂ ਸੰਸਾਰ ਵਾਸਤੇ ਹੈ, ਪਰਉਪਕਾਰ ਵਾਸਤੇ ਹੈ, ਪਿਆਰ ਵਾਸਤੇ ਹੈ, ਸੇਵਾ ਵਾਸਤੇ, ਲੋਕਾਂ ਦੇ ਭਲੇ ਵਾਸਤੇ ਹੈ, ਪਕੜ ਵਾਸਤੇ ਨਹੀਂ, ਆਪਣੀ ਜਦਾਦ ਵਾਸਤੇ ਨਹੀਂ, ਬਸ ਇੰਨਾ ਹੀ ਫਰਕ ਹੈ। ਗੁਰੂ ਘਰ ਚ ਐਸਾ ਸੋਚਿਆ ਗਿਆ ਕਿ ਜੋ ਕੁਝ ਉਸਾਰਨਾ ਹੈ ਪਿਆਰ ਤੇ ਪਰਉਪਕਾਰ ਵਾਸਤੇ ਸਵਾਰਨਾ। ਇਹ ਕੰਸਟਰਕਸ਼ਨ ਦਾ ਮੰਤਵ ਹੋਰ ਹੈ, ਲੇਕਿਨ ਆਮ ਮਨੁੱਖ ਕੀ ਕਰ ਰਹੇ ਹੈ? ਉਹ ਜੋ ਕੁਝ ਬਣਾ ਰਹੇ ਹੈ ਚਿੱਤ ਉਹਦੇ ਵਿੱਚ ਫਸਿਆ ਚਲਿਆ ਜਾ ਰਿਹਾ, ਤਦੇ ਤਾਂ ਸੁਚੇਤ ਕੀਤਾ ਕੀ ਵਧਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮੰਡਪ ਮਾਲ ਨਾ ਲਾਏ ਮਰਗਸਤਾਣੀ ਚਿੱਤ ਧਰ, ਤੂੰ ਤਾਂ ਮਹਿਲਾਂ ਨਾਲ ਚਿੱਤ ਲਾ ਕੇ ਬਹਿ ਗਏ। ਮਰ ਕੇ ਜਿੱਥੇ ਜਾਣਾ ਹੈ ਮਸਾਣਾ ਵਿੱਚ ਕਬਰਾਂ ਵਿੱਚ ਉੱਥੇ ਧਿਆਨ ਰੱਖ, ਮੌਤ ਵੱਲ ਜਾਗ ਮੌਤ ਵੱਲ ਧਿਆਨ ਰੱਖ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਤੇ ਜੇ ਤੂੰ ਇੱਧਰ ਚਿੱਤ ਲਾਈ ਰੱਖਿਆ ਤਾਂ ਫਿਰ ਇਹ ਵੀ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ, ਟਿਕਾਣਾ ਤਾਂ ਉੱਥੇ, ਇਹ ਤਾਂ ਛੱਡ ਜਾਣ ਵਾਲੀ ਥਾਂ, ਇਹ ਪਸਾਰਾ ਪਾ ਕੇ ਬਹਿ ਗਏ, ਇਹ ਨਹੀਂ ਕਿ ਰੁਕ ਜਾਣਾ ਉਸਾਰਨ ਤੋਂ, ਨਹੀਂ, ਇਸ ਉਸਾਰੇ ਵਿੱਚ ਮਨ ਨੂੰ ਲਾਉਣ ਤੋਂ ਰੁਕਣਾ, ਆਪਣੇ ਆਪ ਮਨ ਨਹੀਂ ਫਸਾਉਣਾ ਇਹਦੇ ਵਿੱਚ, ਮਨ ਕਿੱਥੇ ਲਾਉਣਾ ਹੈ? ਬਾਬਾ ਫਰੀਦ ਬੜੀ ਪਿਆਰੀ ਗੱਲ ਕਹਿੰਦੇ, ਬਾਬਾ ਜੀ ਕਹਿੰਦੇ ਨੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ
ਆ ਸੱਜਣਾ ਅੱਲਾ ਨਾਲ ਮੰਨਣਾ, ਰੱਬ ਨਾਲ ਮੰਨ ਜੋ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ, ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ। ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜੜੀਆਂ, ਅੱਜ ਮੇਰਾ ਰੱਬ ਨਾਲ ਨੇੜ ਹੋਇਆ। ਮੈਂ ਆਪਣੀਆਂ ਵਾਸ਼ਨਾਵਾਂ ਨੂੰ, ਮੋਹ ਨੂੰ, ਕਾਮਨਾਵਾਂ ਨੂੰ ਠੱਲ ਪਾ ਲਈ। ਟਾਕਮ ਕੂੰਜੜੀਆਂ ਮਨੋ ਮਚਿੰਦੜੀਆਂ, ਤੇ ਨਾਲੇ ਕਹਿੰਦੇ ਨੇ ਦੇਖ ਜੇ ਜਾਣਾ ਮਰ ਜਾਈਏ ਘੁੰਮਣਾ, ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨਹੀਂ ਆਉਣਾ, ਤੇ ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ। ਤੇ ਗੁਰੂ ਤਾਂ ਨਹੀਂ ਕਹਿੰਦਾ ਮੋਹ ਪਾ ਕੇ ਬਹਿ ਜਾ, ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ, ਗੁਰੂ ਤਾਂ ਨਹੀਂ ਆ। ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ ਸੁਖਦੇਵ ਆਇਆ ਸੀ ਨਾ, ਐਸਾ ਬੰਦਾ ਜਿਸ ਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਰਿਹਾ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ, ਘੱਟੋ ਘੱਟ 3 ਘੜੀਆਂ ਵਾਸਤੇ ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸ ਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿੱਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨੇ ਤਾਂ ਗੁਰੂ ਹੀ ਕੋਈ ਨਹੀਂ ਧਾਰਿਆ, ਜਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨਹੀਂ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲੋਂ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸ ਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਤੈਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ ਰਾਜੇ ਜਨਕ ਭੁੱਲ ਜਾ, ਕਮਾਲ ਹੈ, ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਦੇਖ। ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ ਜਾਓ ਭਾਈ, ਦੇਖਦੇ ਨੀ ਤੁਸੀਂ, ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਾ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਿਹਾ। ਤੇ ਮਹਾਰਾਜ ਜਨਕ ਕਹਿੰਦੇ ਨੇ ਜਾਓ ਬੁਝਦੀ ਹੈ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ ਹੈ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ, ਹੱਸਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਭੱਜਾ, ਕਹਿੰਦਾ ਮਹਾਰਾਜ ਅੱਗ ਤਾਂ ਡਿਓੜੀ ਨੂੰ ਲੱਗਦੀ, ਮਹਿਲ ਦੀ ਡਿਓੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗਦੀ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫਿਰ ਇਸ਼ਾਰਾ ਕੀਤਾ ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ ਤੂੰ ਕਿੱਧਰ ਚੱਲਿਆ, ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਓੜੀ ਚ ਪਈਆਂ। ਮਹਾਰਾਜ ਜਨਕ ਕਹਿੰਦੇ ਨੇ ਫਿਰ ਕੀ ਹੋਇਆ, ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਗੇ ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ ਹੈ। ਹੱਸ ਪਏ, ਕਹਿਣ ਲੱਗੇ ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ, ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ, ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਧਾਰੀ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ ਨਾ, ਉੱਥੇ ਖਲੋਤਾ ਰਿਹਾ ਕਈ ਵਰੇ, ਉੱਥੇ ਖਲੋਤਾ ਰਿਹਾ। ਝੂਠਣ ਝੂਠ ਪਈ ਸਰੂਪ ਪਰਖਿਣ, ਮਨੁਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਝੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ ਜਾ ਨਗਰ ਵੇਖਿਆ, ਆ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ, ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ, ਜੇ ਤੇਲ ਜਰਾ ਵੀ ਡੁੱਲਿਆ ਤੇਰਾ ਸਿਰ ਲਾ ਦੇਣਗੇ, ਉਪਦੇਸ਼ ਤੈਨੂੰ ਮੁੜ ਕੇ ਦਿਆਂਗੇ। ਉਧਰ ਹੋ ਕੇ ਆ, ਨਗਰ ਵੇਖਿਆ, ਫਿਰ ਤੈਨੂੰ ਦੱਸਣੇ ਆ। ਥਾਲੀ ਤੇਲ ਦੀ ਚੁੱਕ ਕੇ ਤੁਰ ਪਿਆ, ਤੁਰਿਆ ਗਿਆ ਬਾਜ਼ਾਰਾਂ ਗਲੀਆਂ ਵਿੱਚ,
ਸਾਰਾ ਨਗਰ ਫਿਰ ਕੇ ਆ ਗਿਆ। ਦੋ ਬੰਦੇ ਤਲਵਾਰਾਂ ਨੰਗੀਆਂ ਲੈ ਕੇ ਮਗਰ ਤੁਰੇ ਆ ਰਹੇ। ਉਹਦਾ ਧਿਆਨ ਇੱਕ ਤਾਂ ਥਾਲੀ ਵਿੱਚ ਹੈ ਤੇ ਇੱਕ ਥੱਲੇ ਰਾਹ ਦੇ ਠੇਡਿਆਂ ਤੇ ਰੋੜਿਆਂ ਵੱਲ ਕਿ ਕਿਧਰੇ ਪੈਰ ਥਿਰਕਣਾ ਜਾਵੇ, ਤੇਲ ਡੁੱਲਣਾ, ਜੇ ਤੇਲ ਡੁੱਲ ਗਿਆ ਤੇ ਲਾਹ ਦੇਣਗੇ ਸਿਰ। ਸਾਰਾ ਨਗਰ ਫੇਰ ਕੇ ਲੈ ਆਂਦਾ, ਲਿਆ ਕੇ ਥਾਲੀ ਰੱਖ ਦਿੱਤੀ, ਬੜਾ ਖੁਸ਼ ਹੈ। ਕਹਿਣ ਲੱਗਾ, ਮਹਾਰਾਜ ਵੇਖ ਲਓ, ਇੱਕ ਕਤਰਾ ਨਹੀਂ ਗਿਰਿਆ ਕਿਧਰੇ। ਮਹਾਰਾਜ ਜਨਕ ਕਹਿਣ ਲੱਗੇ, ਚੰਗਾ ਕੀਤਾ, ਤੇਲ ਨਹੀਂ ਡਿੱਗਣ ਦਿੱਤਾ, ਹੁਣ ਤੂੰ ਇਹ ਦੱਸ ਨਗਰ ਦਾ ਕੀ ਵੇਖਿਆ। ਸਿਰ ਨੀਵਾਂ ਕਰਕੇ ਕਹਿਣ ਲੱਗਾ, ਮਹਾਰਾਜ ਨਗਰ ਕੀ ਵੇਖਣਾ ਸੀ, ਤੇਲ ਦਾ ਧਿਆਨ ਰਿਹਾ ਜਾਂ ਰਾਹ ਦੇ ਰੋੜਿਆਂ ਵੱਟਿਆਂ ਤੇ ਖੱਡਿਆਂ ਦਾ ਧਿਆਨ ਰਿਹਾ? ਤੇਲ ਤੇ ਰਾਹ ਦੇ ਧਿਆਨ ਵਿੱਚ ਨਗਰ ਨਹੀਂ ਵੇਖਿਆ ਗਿਆ, ਫਿਰ ਕਦੇ ਵੇਖ ਲਵਾਂ? ਮਹਾਰਾਜ ਜਨਕ ਕਹਿਣ ਲੱਗੇ, ਸਾਰਾ ਨਗਰ ਫਿਰ ਆਇਆ, ਧਿਆਨ ਤੇਰਾ ਤੇਲ ਵਿੱਚ ਰਿਹਾ ਤੇ ਰਾਹ ਵਿੱਚ ਰਿਹਾ, ਬਸ ਇੰਨੀ ਗੱਲ ਪੱਲੇ ਬੰਨ ਲੈ, ਮੇਰਾ ਉਪਦੇਸ਼ ਇੰਨਾ ਹੀ ਹੈ। ਕਿ ਮਹਾਰਾਜ ਕੀ? ਮਹਾਰਾਜ ਜਨਕ ਕਹਿਣ ਲੱਗੇ, ਬਸ ਤੇਰੇ ਹਿਰਦੇ ਦੀ ਥਾਲੀ ਵਿੱਚ ਪ੍ਰਭੂ ਸਿਮਰਨ ਦਾ ਤੇਲ ਹੈ, ਉਹਨੂੰ ਨਹੀਂ ਡਿੱਗਣ ਦੇਣਾ, ਧਿਆਨ ਮੇਰੇ ਦੱਸੇ ਰਾਹ ਤੇ ਰੱਖਣਾ। ਜੋ ਭਗਤੀ ਦਾ ਮਾਰਗ ਮੈਂ ਤੈਨੂੰ ਦੱਸਣ ਲੱਗਾ, ਧਿਆਨ ਉਹਦੇ ਵਿੱਚ ਰੱਖੀ, ਉਹਦੇ ਚ ਡਿੱਗਣਾ ਨੀ, ਡੋਲਣਾ ਨੀ, ਪੈਰ ਨਾ ਥਿੜਕੇ, ਤੇ ਪ੍ਰਭੂ ਸਿਮਰਨ ਹਿਰਦੇ ਵਿੱਚੋਂ ਇੱਕ ਪਲ ਵਾਸਤੇ ਵੀ ਇੱਧਰ ਉੱਧਰ ਨਾ ਹੋਵੇ। ਜਿਨ੍ਹਾਂ ਨੂੰ ਜੀਵਨ ਦੀ ਬੜੀ ਸਾਰ ਹੈ, ਜਿਨ੍ਹਾਂ ਨੂੰ ਜੀਵਨ ਦੇ ਸਵਾਸਾਂ ਦਾ ਮੁੱਲ ਪਤਾ ਹੈ, ਉਹ ਕਬੀਰ ਕਹਿੰਦੇ ਨੇ ਨਾ, ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ। ਬੜਾ ਕਿਸੇ ਨੇ ਪੁੱਛਿਆ ਸੀ, ਕਬੀਰ ਜੀ ਰਾਮ ਕਦੋਂ ਚੇਤੇ ਕਰਦੇ ਹੋ? ਤੁਸੀਂ ਤਾਂ ਕੱਪੜਾ ਬੁਣੀ ਜਾਂਦੇ ਜੀ, ਰਾਮ ਨੂੰ ਕਦੋਂ ਚੇਤੇ ਕਰਦੇ ਹੋ? ਉਹ ਕਹਿੰਦੇ ਨੇ, ਚੇਤੇ ਕਰਨ ਦੀ ਗੱਲ ਨਹੀਂ, ਇੱਥੇ ਤਾਂ ਭੁੱਲਣ ਦਾ ਮਸਲਾ ਬਣਿਆ। ਕਾਹਦਾ? ਕਹਿੰਦਾ, ਜਿਸ ਵੇਲੇ ਮੈਂ ਬੇੜੀ ਚ ਨਲਕੀ ਪਾਉਣਾ ਤੇ ਧਾਗਾ ਚੜਾਉਣ ਲੱਗਣਾ, ਉਸ ਵੇਲੇ ਸੁਰਾਖ ਦੇ ਅੱਗੇ ਧਾਗਾ ਰੱਖ ਕੇ ਜਿਸਲੇ ਅੰਦਰ ਨੂੰ ਖਿੱਚਣਾ, ਮੇਰਾ ਰਾਮ ਕਹਿਣਾ ਰੁਕ ਜਾਂਦਾ। ਹਰ ਇੱਕ ਨਲਕੀ ਬਦਲਣ ਵੇਲੇ ਮੇਰੇ ਕੋਲੋਂ ਰਾਮ ਕਹਿਣਾ, ਇੱਕ ਵਾਰੀ ਇੱਕ ਸਵਾਸ ਮੇਰਾ ਰਾਮ ਕਹਿਣ ਤੋਂ ਮਿਰਥਾ ਚਲਾ ਜਾਂਦਾ। ਇਹ ਜਿਉਂਦੇ ਲੋਕ, ਇਹ ਬੈਠੇ ਨੇ, ਕੱਪੜਾ ਬੁਣ ਰਹੇ ਨੇ, ਲੇਕਿਨ ਪਸਾਰਾ ਕੱਪੜੇ ਵਿੱਚ ਨਹੀਂ, ਮਨ ਦਾ ਪਸਾਰਾ ਕੱਪੜੇ ਚ ਨਹੀਂ, ਮਨ ਦਾ ਧਿਆਨ ਸਾਰਾ ਪ੍ਰਭੂ ਸਿਮਰਨ ਚ ਲੱਗਾ। ਮਹਾਰਾਜ ਜਨਕ ਰਾਜ ਕਰ ਰਹੇ ਨੇ, ਲੇਕਿਨ ਧਿਆਨ ਪ੍ਰਭੂ ਵਿੱਚ ਹੈ। ਸੁਖਦੇਵ ਨੂੰ ਕਹਿੰਦੇ ਨੇ, ਜਿਵੇਂ ਥਾਲੀ ਵਿੱਚ ਧਿਆਨ ਰਿਹਾ, ਰਸਤੇ ਵਿੱਚ ਧਿਆਨ ਰਿਹਾ, ਇਸੇ ਤਰ੍ਹਾਂ ਹਿਰਦੇ ਘਰ ਵਿੱਚ ਬਿਠਾ ਕੇ ਪ੍ਰਭੂ ਦੀ ਯਾਦ, ਧਿਆਨ ਉੱਥੇ ਰੱਖਣਾ। ਰਹਿਣਾ ਸੰਸਾਰ ਚ, ਫਿਰਨਾ ਸੰਸਾਰ ਵਿੱਚ ਹੈ, ਧਿਆਨ ਪ੍ਰਭੂ ਸਿਮਰਨ ਚ ਰੱਖਣਾ। ਬਸ ਇੰਨੀ ਕੁ ਜੁਗਤ ਆ ਜਾਵੇ, ਫਿਰ ਇਸ ਸੰਸਾਰ ਦੀ ਚਰਾਗਾਹ ਵਿੱਚ ਆਏ ਹਾਂ, ਇਸ ਧਰਮਸਾਲ ਵਿੱਚ ਧਰਮ ਕਮਾਉਂਦੇ ਤੁਰ ਚੱਲਾਂਗੇ। ਪਸਰਨਾ ਨਹੀਂ ਇੱਥੇ, ਉਲਝਣਾ ਨਹੀਂ ਇੱਥੇ, ਬਲਕਿ ਮਹਾਰਸ਼ੀ ਪਾਸ਼ਾ ਤਾਂ ਐਸਾ ਵੀ ਕਹਿੰਦੇ ਨੇ ਕਿ ਇਸ ਸਾਰੀ ਖੇਡ ਨੂੰ ਕੱਚੀ ਕਰਕੇ ਜਾਣੀ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖੀ ਇਹ ਸੰਸਾਰ ਦੀ ਖੇਡ ਨੂੰ ਕਿਤੇ ਸੱਚੀ ਜਾਣ ਕੇ ਤੇ ਸੱਚੇ ਵਾਹਿਗੁਰੂ ਤੋਂ ਟੁੱਟਿਆ ਨਾ ਰਹਿ ਜਾਈ। ਸਾਹਿਬ ਕਹਿੰਦੇ ਨੇ, ਜਗ ਰਚਨਾ

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਹੈ ਖੇਡ, ਇਹ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਇਹ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਪਹਿ ਨਾ ਕਾਮ ਮੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਵਿੱਚੋਂ ਲੰਘ ਜਾਣਾ ਹੈ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਮਤ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸੀ, ਉਹ ਮਤ ਪਸਾਰਿਆਂ ਨੇ ਮਾਰ ਲਈ। ਨਹੀਂ, ਇੱਥੇ ਤਾਂ ਆਉਣਾ ਤੇ ਜਾਣਾ ਹੈ, ਇੱਥੇ ਤਾਂ ਧਰਮ ਕਮਾਉਣਾ ਹੈ ਤੇ ਧਰਮਸ਼ਾਲਾ ਜਾਣ ਕੇ ਟਿਕਣਾ ਤੇ ਤੁਰ ਜਾਣਾ। ਮਨ ਇੱਥੇ ਨਹੀਂ ਲਾਉਣਾ, ਮਨ ਉਹਦੇ ਨਾਲ ਲਾਉਣਾ ਜਿਸਨੇ ਭੇਜਿਆ ਤੇ ਬੁਲਾਉਣਾ। ਮਹਾਰਾਜ ਕਹਿੰਦੇ ਨੇ, ਕੋਇਲ ਆਇਆ ਕੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਗੁਰੂ ਕੀ ਸੇਵਾ ਪਿਆਰ ਨਾਲ ਕੱਲ ਪ੍ਰਭੂ ਨੂੰ ਯਾਦ ਕਰ ਉਹਦੇ ਗੁਣ ਗਾ। ਕਿਆ ਥੋੜੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੋ ਨੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਬਿਰਸਤ ਸਿਓ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚਲ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ ਸੋ ਦਿਨ, ਲੱਖ ਚੌਰਾਸੀ ਭਰਮਤਿਆਂ ਦੁਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਜਿਹਦੀ ਲੋੜ ਹੈ ਤੈਨੂੰ, ਇੱਥੇ ਵੀ ਤੇ ਦਰਗਾਹ ਵਿੱਚ ਵੀ ਜਿਸਨੇ ਤੇਰਾ ਮੁੱਖ ਉਜਲਾ ਕਰਨਾ ਹੈ।

ਦਾਸ ਦੀ ਅਰਸ ਦਾਸ ਦੀ ਬੇਨਤੀ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਿਸ ਅੱਗੇ

ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਸਲਾਹ ਉਹਦੀ ਕੀਰਤੀ ਭਗਵਾਨ ਦੀ ਉਸਤਤ ਵਿੱਚ ਕਹਿੰਦੇ ਨੇ ਨਾਰਦ ਭਗਵਾਨ ਵੀ ਹਰ ਵੇਲੇ ਵੀਣਾ ਹੱਥ ਵਿੱਚ ਲੈ ਕੇ ਉਸਤਤ ਕਰਦੇ ਹੋਏ ਕੀਰਤਨ ਹੀ ਕਰਦੇ ਰਹਿੰਦੇ ਸਨ। ਤੋ ਗੁਰੂ ਘਰ ਦੇ ਵਿੱਚ ਕੀਰਤਨ ਦੀ ਬੜੀ ਮਹਾਨਤਾ ਹੈ। ਕੀਰਤਨ ਜੋ ਗੁਰਸਿੱਖਾਂ ਦਾ ਆਧਾਰ ਹੈ, ਗੁਰਸਿੱਖਾਂ ਦੀ ਜਾਨ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖ, ਗੁਰੂ ਅਤੇ ਗੁਰੂ ਕੇ ਕੀਰਤਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਜੀਵਨ ਹੈ ਗੁਰੂ ਕੇ ਸਿੱਖ ਦਾ। ਕੀਰਤਨ ਸਿਮਰਨ ਵੀ ਇੱਕ ਭਗਤੀ ਹੈ, ਸੇਵਾ ਵੀ ਇੱਕ ਭਗਤੀ ਹੈ। ਨੌ ਭਗਤੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ। ਤਾਂ ਗੁਰੂ ਰਾਮਦਾਸ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਕਹਿ ਰਹੇ ਨੇ, ਮੈਨੂੰ ਮੇਰੇ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਹਰੀ ਨਾਮ ਦੱਸਿਆ ਹੈ ਤੇ ਮੈਂ ਉਸ ਕੀਰਤੀ ਦੇ ਵਿੱਚ ਹੀ ਹਰ ਵੇਲੇ ਲੀਨ ਰਹਿੰਦਾ ਹਾਂ। ਔਰ ਇਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਚੰਗੇ ਭਾਗ ਹੋਣ, ਜਿਨ੍ਹਾਂ ਦੇ ਉੱਤਮ ਭਾਗ ਹੋਣ,

ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਹਜ਼ੂਰ ਨੇ ਇਤਨੀ ਮਿਹਰ ਕੀਤੀ ਹੈ ਗੁਰਸਿੱਖਾਂ ਤੇ, ਇਤਨਾ ਮਾਣ ਬਖਸ਼ਿਆ ਹੈ ਗੁਰਸਿੱਖਾਂ ਨੂੰ। ਇੱਕ ਵੇਰ ਦਾ ਜ਼ਿਕਰ ਹੈ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਸੱਤਾ ਤੇ ਬਲਵੰਡ, ਉਹਨਾਂ ਦਾ ਜ਼ਿਕਰ ਆਉਂਦਾ ਹੈ। ਇੱਕ ਵੇਰ ਕਿਸੇ ਕਾਰਨ ਇਹ ਰੁੱਸ ਗਏ, ਗੁੱਸੇ ਹੋ ਕੇ ਘਰ ਬੈਠ ਗਏ। ਦੱਸਿਆ ਕੋਈ ਨਾ, ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋਇਆ, ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਸੰਗਤਾਂ ਬੈਠੀਆਂ ਉਡੀਕ ਪਈਆਂ ਕਰਦੀਆਂ ਤੇ ਗੁਰੂ ਪੰਚਮ ਪਾਤਸ਼ਾਹ ਆਪ ਇੰਤਜ਼ਾਰ ਪਏ ਕਰਨ ਕਿ ਕਿਸ ਵੇਲੇ ਉਹ ਗੁਰੂ ਕੇ ਕੀਰਤਨੀਏ ਆਉਣ ਤੇ ਕੀਰਤਨ ਸੁਣਾ ਕੇ ਤ੍ਰਿਪਤ ਕਰਨ। ਪਰ ਜਦੋਂ ਵੇਖਿਆ ਸੱਤਾ ਬਲਵੰਡ ਨਾ ਆਏ, ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਬੁਲਾ ਕੇ ਲਿਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ, ਪਰ ਇਹ ਆਉਣ ਵਾਸਤੇ ਤਿਆਰ ਨਾ ਹੋਏ, ਇਨਕਾਰ ਕਰ ਦਿੱਤਾ, ਅਸਾਂ ਕੀਰਤਨ ਵਾਸਤੇ ਨਹੀਂ ਜਾਣਾ। ਉਸ ਤੋਂ ਬਾਅਦ ਬਾਬੇ ਬੁੱਢੇ ਨੂੰ ਭੇਜਿਆ, ਉਹਨਾਂ ਨੇ ਵੀ ਜਾ ਕੇ ਤਰਲੇ ਕੀਤੇ, ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ, ਸੰਗਤਾਂ ਇੰਤਜ਼ਾਰ ਪਈ ਕਰਦੀਆਂ ਨੇ, ਕੀਰਤਨ ਵਾਸਤੇ ਚਲੋ। ਪਰ ਅੱਗੋਂ ਬੋਲ ਕਬੋਲ ਬੋਲੇ, ਆਖਣ ਲੱਗੇ ਅਸਾਂ ਨਹੀਂ ਜਾਣਾ। ਵਾਪਸ ਆ ਗਏ ਭਾਈ ਗੁਰਦਾਸ, ਗਏ ਹੋਰ ਪਤਵੰਤ ਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭੇਜਿਆ। ਪਰ ਇਤਨਾ ਇਹਨਾਂ ਨੂੰ ਅਹੰਕਾਰ ਆ ਗਿਆ ਕਿ ਇਹ ਉੱਠ ਕੇ ਤੁਰ ਨਾ ਸਕੇ। ਕਹਿਣ ਲੱਗੇ ਅਸਾਂ ਨਹੀਂ ਹੋ ਜਾਣਾ, ਅਸੀਂ ਅੱਜ ਤੋਂ ਬਾਅਦ ਗੁਰੂ ਅਰਜਨ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਵਾਪਸ ਆ ਗਏ, ਆ ਕੇ ਸਾਰੀ ਬਿਰਥਾ ਦੱਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਨੇ ਆਪ ਉੱਠ ਕੇ ਤੁਰ ਪਏ। ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਉਹ ਤੇ ਅਹੰਕਾਰੇ ਗਏ ਨੇ, ਕੋਈ ਬੋਲ ਕਬੋਲ ਨਾ ਬੋਲ ਦੇਣ, ਇਸ ਵਾਸਤੇ ਤੁਸੀਂ ਨਾ ਜਾਓ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਨਾ ਭਾਈ, ਮੇਰੇ ਗੁਰੂ ਕਾ ਕੀਰਤਨ ਸੁਣਾਉਣ ਵਾਲੇ ਨੇ, ਮੈਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦਾ। ਤੁਰ ਪਏ। ਔਰ ਜ਼ਿਕਰ ਇਹ ਵੀ ਆਉਂਦਾ ਹੈ ਕਿ ਆਪ ਨੰਗੇ ਪੈਰੀ ਗਏ ਉਹਨਾਂ ਸੱਤਾ ਤੇ ਬਲਵੰਡ ਦੇ ਘਰ, ਜਾ ਕੇ ਪੁਕਾਰ ਕੀਤੀ, ਜਾ ਕੇ ਬੇਨਤੀ ਕੀਤੀ, ਓਏ ਸੱਤਾ ਤੇ ਬਲਵੰਡ, ਚਲੋ ਗੁਰੂ ਕਾ ਕੀਰਤਨ ਸੁਣਾ। ਸੰਗਤਾਂ ਉਡੀਕਦੀਆਂ ਨੇ, ਕਿਉਂਕਿ ਕੀਰਤਨ ਗੁਰਸਿੱਖ ਦਾ ਆਧਾਰ ਹੈ। ਇਹ ਕੀਰਤਨ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਸੱਤਾ ਬਲਵੰਡ ਕਹਿੰਦੇ ਨੇ ਅਸਾਂ ਤੇਰੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਹੋਰ ਨੂੰ ਸੱਦ ਲੈ। ਹਜ਼ੂਰ ਨੇ ਆਖਿਆ, ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ, ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਇੱਕ ਵੇਰ ਚਲੋ। ਫਿਰ ਵੀ ਇਨਕਾਰ ਕੀਤਾ। ਹਜ਼ੂਰ ਕਹਿਣ ਲੱਗੇ, ਮੇਰੇ ਗੁਰੂ ਨਾਨਕ ਦਾ ਵਾਸਤਾ, ਕੀਰਤਨ ਕਰਨ ਵਾਸਤੇ ਚਲੋ। ਜਦੋਂ ਇਹ ਗੱਲ ਸੁਣੀ ਤਾਂ ਅੱਗੋਂ ਅਹੰਕਾਰ ਵਿੱਚ ਮੱਤੇ ਹੋਇਆਂ ਨੇ ਆਖਿਆ, ਤੁਹਾਡਾ ਗੁਰੂ ਨਾਨਕ, ਉਸ ਨਾਲ ਜੇ ਸਾਡਾ ਭਾਈ ਮਰਦਾਨਾ ਨਾ ਹੁੰਦਾ ਤੇ ਉਹਨੂੰ ਕਿਸਨੇ ਪੁੱਛਣਾ ਸੀ। ਸਾਡੇ ਕਰਕੇ ਤੁਹਾਡੀ ਸ਼ੋਭਾ ਹੈ, ਜੇ ਅਸੀਂ ਤੁਹਾਡੇ ਨਹੀਂ ਜਾਵਾਂਗੇ ਤੇ ਤੁਹਾਨੂੰ ਕੌਣ ਪੁੱਛੇਗਾ। ਜਿਸ ਵੇਲੇ ਇਹ ਗੱਲ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ, ਹਜ਼ੂਰ ਕਹਿਣ ਲੱਗੇ, ਓਏ ਕੋੜਿਓ, ਤੁਹਾਨੂੰ ਕੋੜ ਨਿਕਲੇਗਾ, ਤੁਸੀਂ ਮੇਰੇ ਗੁਰੂ ਨਾਨਕ ਦੇ ਸ਼ਾਨ ਦੇ ਵਿੱਚ ਐਸੇ ਬੋਲ ਕਬੋਲ ਬੋਲੇ ਨੇ। ਔਰ ਉੱਥੋਂ ਵਾਪਸ ਆ ਗਏ, ਇੱਕਦਮ ਵਾਪਸ ਹੋ ਤੁਰੇ। ਜਦੋਂ ਆਏ ਦਰਬਾਰ ਵਿੱਚ, ਸੰਗਤਾਂ ਉਡੀਕਦੀਆਂ ਪਈਆਂ, ਸੋਚਦੀਆਂ ਪਈਆਂ ਸ਼ਾਇਦ ਗੁਰੂ ਪਾਤਸ਼ਾਹ ਜੀ ਦਾ ਬਚਨ ਤੇ ਮੰਨ ਲੈਣਗੇ, ਪਰ ਵੇਖਿਆ ਉਹਨਾਂ ਨੇ ਹਜ਼ੂਰ ਦਾ ਬਚਨ ਵੀ ਨਾ ਮੰਨਿਆ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤ ਚਿਤ ਮੂਰਤ ਸਤਿਗੁਰੂ, ਨਿਰਮਲਤਾ ਦੇ ਸਾਗਰ ਸਤਿਗੁਰੂ,
ਸਹਿਜ ਅਵਸਥਾ ਵਿੱਚ ਆ ਕੇ ਟਿਕ ਗਏ ਆਪਣੇ ਆਸਣ ਤੇ। ਅੱਖਾਂ ਮੀਟੀਆਂ ਹੋਈਆਂ ਨੇ, ਸੰਗਤਾਂ ਹੁਣ ਸੋਚਦੀਆਂ ਨੇ ਕਿ ਹਜ਼ੂਰ ਹੁਣ ਕੀ ਬਚਨ ਫਰਮਾਉਣ ਲੱਗੇ ਨੇ। ਉਹਨਾਂ ਦੇ ਮੁਖਾਰ ਬਿੰਦ ਵੱਲ ਤੱਕ ਰਹੀਆਂ ਨੇ ਸੰਗਤਾਂ। ਹਜ਼ੂਰ ਦੇ ਨੈਣ ਖੁੱਲੇ, ਆਖਣ ਲੱਗੇ ਗੁਰੂ ਕੀ ਸਾਧ ਸੰਗਤ, ਉਹ ਤੇ ਅਹੰਕਾਰੇ ਗਏ ਨੇ, ਉਹ ਤੇ ਫਿੱਟ ਗਏ ਨੇ, ਤੇ ਗੁਰੂ ਘਰੋਂ ਫਿਟਕਾਰੇ ਹੋਏ, ਉਹਨਾਂ ਨੂੰ ਕੋਈ ਮੂੰਹ ਨਾ ਲਗਾਵੇ। ਜਿਹੜਾ ਮੂੰਹ ਲਗਾਏਗਾ ਉਹਦਾ ਮੂੰਹ ਅਸੀਂ ਕਾਲਾ ਕਰਾਂਗੇ। ਔਰ ਸਾਧ ਸੰਗਤ ਆਓ, ਅੱਜ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਬਖਸ਼ਿਸ਼ ਝੋਲੀਆਂ ਪਸਾਰ ਕੇ ਸਾਰੇ ਹੀ ਅੱਜ ਪ੍ਰਾਪਤ ਕਰੋ। ਅੱਜ ਤੋਂ ਬਾਅਦ ਹਰ ਗੁਰੂ ਕਾ ਸਿੱਖ, ਹਰ ਗੁਰਸਿੱਖ ਮਾਈ ਭਾਈ ਗੁਰੂ ਕਾ ਕੀਰਤਨ ਕਰੇਗਾ। ਹਜ਼ੂਰ ਨੇ ਕਹਿੰਦੇ ਨੇ ਆਪ ਸਰਿੰਦਾ ਲਿਆ ਔਰ ਆਪਣੇ ਮਿੱਠ ਬੋਲੇ ਗਲੇ ਤੋਂ, ਮਿਠਾਸ ਭਰੇ ਗਲੇ ਤੋਂ ਇਲਾਹੀ ਨਾਦ ਗੁਰਬਾਣੀ ਕੀਰਤਨ ਉਚਾਰਨ ਕੀਤਾ ਤੇ ਸੰਗਤਾਂ ਨੂੰ ਆਖਿਆ ਆਓ ਸਾਧ ਸੰਗਤ ਜੀ ਰਲ ਕੇ ਕੀਰਤਨ ਕਰੀਏ। ਇਹ ਹੈ ਮੇਰੇ ਗੁਰੂ ਦੀ ਬਖਸ਼ਿਸ਼ ਜੋ ਅੱਜ ਹਰ ਗੁਰੂ ਕਾ ਸਿੱਖ ਮਾਈ ਭਾਈ ਬਿਰਧ ਬੱਚਾ ਗੁਰੂ ਕਾ ਕੀਰਤਨ ਕਰ ਸਕਦਾ ਹੈ, ਬਿਨਾਂ ਕਿਸੇ ਭੇਦਭਾਵ ਤੋਂ ਕੀਰਤਨ ਕਰਦਾ ਹੈ। ਸ਼ਾਇਦ ਜੇ ਕਿਧਰੇ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਨਾ ਕਰਦੇ, ਸੱਤਾ ਤੇ ਬਲਵੰਡ ਨੂੰ ਕਿਧਰੇ ਅਹੰਕਾਰ ਨਾ ਆਉਂਦਾ, ਇਹ ਬਖਸ਼ਿਸ਼ ਆਪਾਂ ਸਾਰਿਆਂ ਨੂੰ ਕਿੱਥੋਂ ਪ੍ਰਾਪਤ ਹੋਣੀ ਸੀ। ਇਹੀ ਹਾਲ ਹੋਣਾ ਸੀ ਜਿਵੇਂ ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ ਕਰਦੇ।

ਇਹ ਤੇ ਮਾਣ ਬਖਸ਼ਿਆ ਹੈ ਸਤਿਗੁਰੂ ਨੇ, ਇਹ ਵਡਿਆਈ ਦਿੱਤੀ ਕਿ ਹਰ ਗੁਰੂ ਕਾ ਸਿੱਖ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਕਰੇ। ਔਰ ਜੋ ਸ਼ਰਧਾ ਨਾਲ ਪਿਆਰ ਨਾਲ ਗੁਰੂ ਕਾ ਕੀਰਤਨ ਕਰਦਾ ਵਾਹਿਗੁਰੂ ਦੀ ਸਿਫਤਸਾਲਾਂ ਵਿੱਚ ਜੁੜਦਾ ਹੈ ਉਸਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਪਏ ਉਜ

ਕੋਈ ਕਰਮ ਕਾਂਡਾਂ ਵਿੱਚ ਪਿਆ, ਕੋਈ ਜੋਗੀਆਂ ਦੇ ਪਿੱਛੇ ਪਿਆ, ਕੋਈ ਸਿੱਧਾਂ ਦੇ ਮਗਰ ਲੱਗਿਆ ਹੈ। ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ, ਪਾਪ ਵਿੱਚ

ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ।

ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ, ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾ ਹੀ ਧਨ ਹੋ ਗਈ। ਸਤਿ ਸ੍ਰੀ ਬੋਲੋ ਸ੍ਰੀ ਵਧਾਈ ਦਿੱਤੀ ਸੀ। ਬਾਹਰ ਆਈ ਕੋਠੜੀ ਵਿੱਚੋਂ ਵਧਾਈ ਦਿੱਤੀ, ਮਹਿਤਾ ਜੀ ਵਧਾਇਆ।

ਜਿਹੜਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿੱਚ ਵੀ ਸੱਚ ਸੈਂ, ਜੁਗਾਦ ਵਿੱਚ ਵੀ ਸੱਚ ਸੈਂ, ਹੁਣ ਵੀ ਸੱਚ ਹੈ ਤੇ ਸਦਾ ਤੇਰਾ ਨਾਮ।